0: 3ZZ 92.3 FM 3ZZ 92.3 FM.
1: ਇਸ ਵੇਲੇ ਸਨਿਚਰਵਾਰ ਰਾਤ ਦੇ 11 ਵੱਜ ਚੁੱਕੇ ਹਨ। ਤੁਸੀਂ ਪੰਜਾਬੀ ਪ੍ਰੋਗਰਾਮ ਸੁਣ ਰਹੇ ਹੋ ਜੋ ਕਿ ਰੇਡੀਓ 3ZZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਅੱਜ ਦੇ ਪੰਜਾਬੀ ਪ੍ਰੋਗਰਾਮ ਦੇ ਵਿੱਚ ਸ਼ਬਦ ਗੁਰਬਾਣੀ, ਕੁਝ ਗੀਤ ਅਤੇ ਜਾਣਕਾਰੀਆਂ ਆਪ ਦੇ ਰੂਬਰੂ ਮੈਂ ਕਰਨ ਦੀ ਕੋਸ਼ਿਸ਼ ਕਰਾਂਗਾ। ਮੈਂ ਵਰਿੰਦਰ ਸਿੰਘ, ਸਾਰੇ ਪੰਜਾਬੀ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਹਾਂ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਪਸੰਦ ਕਰੋਗੇ। ਪੰਜਾਬੀ ਦੇ ਪ੍ਰੋਗਰਾਮ ਰੇਡੀਓ 3ZZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਹਫ਼ਤੇ ਦੇ ਵਿੱਚ 3 ਦਿਨ ਪ੍ਰਸਾਰਿਤ ਕੀਤੇ ਜਾਂਦੇ ਹਨ। ਸੋਮਵਾਰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ, ਬੁੱਧਵਾਰ ਸਵੇਰੇ 11 ਵਜੇ ਤੋਂ ਲੈ ਕੇ 12 ਵਜੇ ਤੱਕ ਅਤੇ ਸਨਿਚਰਵਾਰ ਰਾਤ ਦੇ 11 ਵਜੇ ਤੋਂ ਲੈ ਕੇ 1 ਵਜੇ ਤੱਕ। ਇਹ ਪੰਜਾਬੀ ਪ੍ਰੋਗਰਾਮ ਤੁਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚ ਆਸਟ੍ਰੇਲੀਅਨ ਈਸਟਰਨ ਡੇ ਟਾਈਮ ਮੁਤਾਬਕ ਲਾਈਵ ਸੁਣ ਸਕਦੇ ਹੋ। ਔਨਲਾਈਨ ਜਾ ਕੇ, ਔਨਲਾਈਨ ਦਾ ਪਤਾ ਹੈ www.3zzz.com.au। ਲਓ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹਾਂ ਸ਼ਬਦ ਗੁਰਬਾਣੀ ਦੇ ਨਾਲ। ਅੱਜ ਦਾ ਪਾਵਨ ਸ਼ਬਦ ਹੈ ਐਸੀ ਲਾਲ ਤੁਝ ਬਿਨ ਕੌਣ ਕਰੇ, ਜਿਸ ਨੂੰ ਗਾਇਨ ਕਰ ਰਹੇ ਹਨ ਭਾਈ ਸਤਵਿੰਦਰ ਸਿੰਘ ਜੀ, ਹਰਮਿੰਦਰ ਸਿੰਘ ਜੀ, ਦਿੱਲੀ ਵਾਲੇ। ਲਓ ਸ਼ਬਦ ਸ਼੍ਰਵਣ ਕਰੋ ਜੀ।

ਹੁਣੇ ਤੁਸੀਂ ਗੁਰਬਾਣੀ ਸ਼ਬਦ ਸ਼੍ਰਵਣ ਕਰ ਰਹੇ ਸੀ। ਐਸੀ ਲਾਲ ਤੁਝ ਪਿੰਗ ਕੌਣ ਕਰੇ। ਅਤੇ ਲਓ ਹੁਣ ਇੱਕ ਜਾਣਕਾਰੀ ਦੇਣ ਜਾ ਰਿਹਾ ਹਾਂ ਮੂਲ ਮੰਤਰ ਦੇ ਬਾਰੇ। ਮੂਲ ਮੰਤਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਸੁਲਤਾਨਪੁਰ ਲੋਧੀ ਵਿਖੇ ਬਖਸ਼ਿਆ ਗਿਆ ਸਭ ਤੋਂ ਪਹਿਲਾ ਅਤੇ ਸਰਬ ਉੱਚ ਗੁਰਬਾਣੀ ਬਚਨ ਹੈ। ਇਸ ਪਾਵਨ ਮੂਲ ਮੰਤਰ ਰਾਹੀਂ ਅਕਾਲ ਪੁਰਖ ਦੀ ਉਹ ਸੱਚੀ ਸੰਕਲਪਨਾ ਸੰਸਾਰ ਸਾਹਮਣੇ ਪ੍ਰਗਟ ਹੋਈ ਜੋ ਆਪਣੇ ਸਮੇਂ ਦੀਆਂ ਪ੍ਰਚਲਿਤ ਮਨੁੱਖੀ ਧਾਰਨਾਵਾਂ ਤੋਂ ਕਿਤੇ ਉੱਪਰ ਸੀ। ਇਸੇ ਦੇ ਵਿੱਚ ਸਿੱਖ ਬ੍ਰਹਮ ਦਰਸ਼ਨ ਦੀ ਵਿਸ਼ੇਸ਼ਤਾ ਲੁਕੀ ਹੋਈ ਹੈ ਜੋ ਉਸ ਯੁੱਗ ਦਾ ਸਭ ਤੋਂ ਨਵੀਨ ਚਿੰਤਨ ਸੀ ਅਤੇ ਅੱਜ ਵੀ ਉਨਾ ਹੀ ਪ੍ਰਸੰਗਕ ਹੈ ਅਤੇ ਰਹੇਗਾ। ਇਹ ਉਹ ਮੂਲ ਸਿਧਾਂਤ ਹੈ ਜਿਸ 'ਤੇ ਸਮੁੱਚੀ ਸਿੱਖ ਰੂਹਾਨੀਅਤ ਦੀ ਨੀਂਹ ਟਿਕੀ ਹੋਈ ਹੈ। ਮੂਲ ਮੰਤਰ ਦੇ ਪ੍ਰਗਟਾਵੇ ਦੀ ਕਹਾਣੀ ਉਦੋਂ ਸ਼ੁਰੂ ਹੁੰਦੀ ਹੈ ਜਦ ਗੁਰੂ ਸਾਹਿਬ ਜੀ ਰਾਏ ਭੋਏ ਦੀ ਤਲਵੰਡੀ ਤੋਂ ਸੁਲਤਾਨਪੁਰ ਲੋਧੀ ਵਿਖੇ ਪਧਾਰੇ ਸਨ। ਭਾਈਆ ਜੈ ਰਾਮ ਜੀ ਨੇ ਗੁਰੂ ਜੀ ਨੂੰ ਨਵਾਬ ਦੌਲਤ ਖਾਨ ਦੇ ਅਧੀਨ ਮੋਦੀ ਖਾਨੇ, ਜਿਸ ਨੂੰ ਸਰਕਾਰੀ ਅਨਾਜ ਭੰਡਾਰ ਦੇ ਵਿੱਚ ਕਹਿੰਦੇ ਹਾਂ, ਨੌਕਰੀ ਲਵਾ ਦਿੱਤੀ। ਇੱਥੇ ਗੁਰੂ ਜੀ ਨੇ 14 ਵਰੇ ਸੇਵਾ ਨਿਭਾਈ। ਬਿਪਤਾਵਾਂ ਅਤੇ ਦੋਸ਼ਾਂ ਤੋਂ ਸੱਖਣਾ ਸਮਾਂ ਨਹੀਂ ਸੀ। ਗੁਰੂ ਜੀ 'ਤੇ ਵੱਧ ਤੋਲ ਬਿਨਾਂ ਲੋੜ ਦੇ ਲੋਕਾਂ ਨੂੰ ਅਨਾਜ ਦੇਣ ਦੇ ਦੋਸ਼ ਲਾਏ ਗਏ। ਨਵਾਬ ਦੌਲਤ ਖਾਨ ਨੇ ਭੰਡਾਰ ਦੀ ਜਾਂਚ ਦੇ ਹੁਕਮ ਦੇ ਦਿੱਤੇ। ਹਰ ਪੱਖੋਂ ਸਾਫ ਪੂਰਾ ਪਾਇਆ ਗਿਆ। ਇਹਨਾਂ ਘਟਨਾਵਾਂ ਤੋਂ ਗੁਰੂ ਜੀ ਦੇ ਮਨ ਨੂੰ ਠੇਸ ਪਹੁੰਚ ਗਈ ਅਤੇ ਉਹਨਾਂ ਨੇ ਦੌਲਤ ਖਾਨ ਦੀ ਨੌਕਰੀ ਤੋਂ ਸਦਾ ਲਈ ਕਿਨਾਰਾ ਕਰ ਲਿਆ। ਫਕੀਰ ਉਦੋ ਉੱਗੋ ਜੀ ਸੁਲਤਾਨਪੁਰ ਲੋਧੀ ਪਹੁੰਚੇ। ਗੁਰੂ ਜੀ ਦੇ ਨਾਲ ਉਹਨਾਂ ਦੀ ਭੇਂਟ ਵੇਈ ਨਦੀ ਦੇ ਕੰਢੇ ਹੋਈ ਜਿੱਥੇ ਦੇਰ ਤੱਕ ਬਚਨ ਬਲਾਸ ਚੱਲਿਆ। ਇਹਦੇ ਮਗਰੋਂ ਗੁਰੂ ਜੀ 3 ਦਿਨਾਂ ਲਈ ਅਲੋਪ ਹੋ ਗਏ ਸਨ। ਤੀਜੇ ਦਿਨ ਗੁਰੂ ਸਾਹਿਬ ਜੀ ਨਦੀ ਦੇ ਕੰਢੇ ਉਸ ਥਾਂ ਉੱਤੇ ਪ੍ਰਗਟ ਹੋਏ ਜਿੱਥੇ ਅੱਜ ਗੁਰਦੁਆਰਾ ਸੰਤ ਘਾਟ ਸਾਹਿਬ ਸੁਸ਼ੋਭਿਤ ਹੈ। ਬਿਰਖ ਦੇ ਹੇਠ ਬਿਰਾਜਮਾਨ ਹੋ ਕੇ ਗੁਰੂ ਜੀ ਨੇ ਵਾਰ ਵਾਰ ਮੂਲ ਮੰਤਰ ਦਾ ਉਚਾਰਨ ਕੀਤਾ। ਸੰਗਤ ਦਰਸ਼ਨ ਪਾ ਕੇ ਇਕੱਠੀ ਹੁੰਦੀ ਗਈ। ਇੱਥੇ ਹੀ ਮੂਲ ਮੰਤਰ ਦਾ ਪ੍ਰਕਾਸ਼ ਹੋਇਆ ਜੋ ਅੱਗੇ ਚੱਲ ਕੇ 38 ਪੌੜੀਆਂ ਵਾਲੀ ਜਪਜੀ ਸਾਹਿਬ ਦਾ ਮੁੱਢਲਾ ਭਾਗ ਬਣਿਆ। ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਪਹਿਲੀ ਬਾਣੀ ਹੈ। ਇਸ ਬੱਬ ਦੀ ਗੱਲ ਨਹੀਂ ਸਗੋਂ ਸੱਚਾਈ ਹੈ ਕਿ ਇਹ ਗੁਰਮੁਖੀ ਲਿਪੀ ਜੋ ਗੁਰੂ ਅੰਗਦ ਦੇਵ ਜੀ ਰਚਿਤ 35 ਅੱਖਰੀ ਦੇ ਪਹਿਲੇ ਚਿੰਨ੍ਹ ਇੱਕ ਓਂਕਾਰ ਦੇ ਨਾਲ ਆਰੰਭ ਹੁੰਦੀ ਹੈ। ਮੂਲ ਮੰਤਰ ਦਾ ਵੀ ਪਹਿਲਾ ਅੱਖਰ ਬਣਿਆ ਅੰਕ ਇੱਕ। ਇੱਕੋ ਇੱਕ ਪਰਮ ਸੱਚ ਦੀ ਮੂਲ ਬ੍ਰਹਮ ਧਾਰਨਾ, ਇਹ ਸੰਕਲਪ ਬ੍ਰਹਮ ਦਰਸ਼ਨ ਦਾ ਸਿਖਰ ਸੀ ਜਿਸ ਨੇ ਇਸ ਧਰਮ ਨੂੰ ਅਕਾਲ ਪੁਰਖ ਦੀ ਪਛਾਣ ਦਾ ਸਭ ਤੋਂ ਉੱਚਾ ਪੱਧਰ ਬਖਸ਼ਿਆ। ਜਿਸ ਦਿਨ ਗੁਰੂ ਨਾਨਕ ਦੇਵ ਜੀ ਨੇ ਮੂਲ ਮੰਤਰ ਦਾ

0: ਕਾਸ਼ ਦੇ ਮਗਰੋਂ ਗੁਰੂ ਜੀ ਨੇ ਆਪਣਾ ਸਭ ਕੁਛ ਲੋੜਵੰਦਾਂ ਵਿੱਚ ਵੰਡ ਕੇ ਉਦਾਸੀਆਂ ਦਾ ਰਾਹ ਫੜਿਆ, ਜੋ ਲਗਭਗ ਜਿਨ੍ਹਾਂ ਨੂੰ ਆਪਾਂ ਯਾਤਰਾ ਕਹਿੰਦੇ ਹਨ 40,000 ਕਿਲੋਮੀਟਰ ਤੱਕ ਦੁਨੀਆਂ ਦੇ ਅਨੇਕਾਂ ਦੇਸ਼ਾਂ ਦੇ ਵਿੱਚ ਫੈਲੀਆਂ ਹੋਈਆਂ ਹਨ। ਯਾਤਰਾਵਾਂ ਦੇ ਦੌਰਾਨ ਵੀ ਗੁਰੂ ਜੀ ਨੇ ਆਪਣੇ ਬਚਨ ਦਾ ਪ੍ਰਚਾਰ ਕੀਤਾ। ਭਾਂਤ ਭਾਂਤ ਦੀਆਂ ਸੰਪਰਦਾਵਾਂ, ਸਾਧੂ ਸੰਤ, ਧਾਰਮਿਕ ਬਿਰਤੀ ਵਾਲੇ ਲੋਕਾਂ, ਆਮ ਜਨਤਾ ਦੇ ਨਾਲ ਉਹਨਾਂ ਨੇ ਸੰਵਾਦ ਕਰਦਿਆਂ ਹੋਇਆਂ ਸਿੱਖ ਬ੍ਰਹਮ ਸੰਕਲਪ ਦੀ ਵਿਆਖਿਆ ਕੀਤੀ। 4 ਵੱਡੀਆਂ ਉਦਾਸੀਆਂ ਯਾਤਰਾ ਜੋ ਹਨ, ਉਹਨਾਂ ਰਾਹੀਂ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਦੇ ਲਗਭਗ ਅੱਧੇ ਹਿੱਸੇ ਦਾ ਭ੍ਰਮਣ ਕੀਤਾ। ਅਖੀਰ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਵਿੱਚ ਆ ਵਸੇ। ਲਗਭਗ 12 ਵਜੇ ਉਹਨਾਂ ਨੇ ਇੱਥੇ ਖੇਤੀ ਕੀਤੀ। ਰੂਹਾਨੀ ਕਾਰਜ ਨੂੰ ਪਰ ਉਹਨਾਂ ਨੇ ਜਾਰੀ ਰੱਖਿਆ। ਜਪਜੀ ਸਾਹਿਬ ਦੀਆਂ ਬਾਕੀ 36 ਪੌੜੀਆਂ ਦੀ ਵੀ ਰਚਨਾ ਕੀਤੀ, ਹੋਰ ਬਾਣੀਆਂ ਵੀ ਰਚੀਆਂ। ਭਾਈ ਲਹਿਣਾ ਨੂੰ ਆਪਣਾ ਉੱਤਰਾਧਿਕਾਰੀ ਥਾਪਿਆ ਅਤੇ 1539 ਦੇ ਵਿੱਚ ਖਡੂਰ ਸਾਹਿਬ ਵਿਖੇ ਉਹਨਾਂ ਨੂੰ ਭਾਈ ਲਹਿਣਾ ਨੂੰ ਨਵਾਂ ਨਾਂ ਅੰਗਦ ਦੇਵ ਬਖਸ਼ਿਆ। ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ 35 ਅੱਖਰੀ ਨੂੰ ਘੜਿਆ ਅਤੇ ਖਡੂਰ ਸਾਹਿਬ ਵਿਖੇ ਮੂਲ ਮੰਤਰ ਅਤੇ ਹੋਰ ਬਾਣੀਆਂ ਨੂੰ ਗੁਰਮੁਖੀ ਲਿਪੀ ਦੇ ਵਿੱਚ ਦਰਜ ਕਰਵਾਇਆ। ਇਹ ਸੀ ਇੱਕ ਜਾਣਕਾਰੀ ਅਤੇ ਲੋ ਹੁਣ ਸੁਣਦੇ ਹਾਂ ਇੱਕ ਗੀਤ।
1: ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰੂ ਹੋਏ ਦਿਆਲ ਤਾਂ ਕਬੂ ਨਾ ਚੂਰੀ ਹੈ, ਸਤਿਗੁਰੂ ਹੋਏ

0: ਫਿਰ ਦੀ ਪਾ ਦਿਆ।
1: ਹੁਣੇ ਤੁਸੀਂ ਇੱਕ ਧਾਰਮਿਕ ਗੀਤ ਸੁਣ ਰਹੇ ਸੀ। ਕੱਲ ਜੋ ਸ਼ੁੱਕਰਵਾਰ ਲੰਘਿਆ ਹੈ, ਰੱਖੜੀਆਂ ਦਾ ਤਿਉਹਾਰ ਸੀ। ਰੱਖੜੀਆਂ ਦਾ ਤਿਉਹਾਰ ਹੈ ਜੋ ਉਹ ਰੱਖਿਆ ਦੇ ਨਾਲ ਸੰਬੰਧਿਤ ਹੈ। ਭੈਣਾਂ ਵੀਰਾਂ ਦੇ ਗੁੱਟਾਂ 'ਤੇ ਲੋਗੜੀ ਦੀਆਂ ਰੱਖੜੀਆਂ ਬੰਨ੍ਹਦੀਆਂ ਸਨ। ਅੱਜ ਕੱਲ੍ਹ ਤਾਂ ਲੋਗੜੀ ਦੀਆਂ ਰੱਖੜੀਆਂ ਦਾ ਰਿਵਾਜ਼ ਘੱਟ ਗਿਆ ਹੈ, ਨਾ ਹੀ ਕਿਸੇ ਨੂੰ ਪਤਾ ਹੈ ਕਿ ਲੋਗੜੀ ਹੁੰਦੀ ਕੀ ਹੈ। ਪੁਰਾਤਨ ਸਮੇਂ ਤੋਂ ਹੀ ਰੱਖੜੀ ਨੂੰ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਇੱਕ ਪ੍ਰਤੀਕ ਮੰਨਿਆ ਜਾਂਦਾ ਹੈ, ਜੋ ਹਰ ਸਾਲ ਭੈਣਾਂ ਅਤੇ ਭਰਾਵਾਂ ਵੱਲੋਂ ਬੜੇ ਹੀ ਚਾਅ ਦੇ ਨਾਲ ਮਨਾਇਆ ਜਾਂਦਾ ਹੈ। ਜਿਸ ਮੌਕੇ ਭੈਣਾਂ ਆਪਣੇ ਭਰਾਵਾਂ ਦੇ ਗੁੱਟ 'ਤੇ ਖੰਮਣੀ ਜਾਂ ਅੱਜ ਕੱਲ੍ਹ ਬਾਜ਼ਾਰ ਦੇ ਵਿੱਚੋਂ ਮਿਲਣ ਵਾਲੀਆਂ

ਜਾਂ ਚਮਕਦਾਰ ਧਾਗੇ ਵਾਲੀਆਂ ਰੱਖੜੀਆਂ ਦੇ ਰੂਪ ਦੇ ਵਿੱਚ ਬੰਨਦੀਆਂ ਹਨ। ਹਿੰਦੂ ਧਰਮ ਦੇ ਵਿੱਚ ਇਹ ਤਿਉਹਾਰ ਬੜੇ ਹੀ ਉਤਸ਼ਾਹ ਦੇ ਨਾਲ ਮਨਾਇਆ ਜਾਂਦਾ ਹੈ, ਜਿਸ ਦੌਰਾਨ ਸਮਝਿਆ ਜਾਂਦਾ ਹੈ ਕਿ ਜਦੋਂ ਭੈਣ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹਦੀ ਹੈ ਤਾਂ ਭਰਾ ਆਪਣੀ ਭੈਣ ਦੀ ਹਮੇਸ਼ਾ ਰੱਖਿਆ ਕਰਨ ਦਾ ਵਚਨ ਦੁਹਰਾਉਂਦਾ ਹੈ। ਕਈ ਸੂਬਿਆਂ ਦੇ ਵਿੱਚ ਜਦੋਂ ਭਰਾ ਜੰਗ ਲੜਨ ਜਾਂਦਾ ਸੀਗਾ ਤਾਂ ਉਸ ਵੇਲੇ ਆ ਭੈਣਾਂ ਆਪਣੇ ਭਰਾ ਦੇ ਰੱਖੜੀ ਬੰਨ੍ਹ ਕੇ ਉਹਨੂੰ ਆਪਣਾ ਆਸ਼ੀਰਵਾਦ ਦਿੰਦੀਆਂ, ਉਹਦੀ ਜਿੱਤ ਅਤੇ ਸਲਾਮਤੀ ਲਈ ਦੁਆਵਾਂ ਕਰਦੀਆਂ ਹੁੰਦੀਆਂ ਸਨ। ਰੱਖੜੀ ਸਿਰਫ ਹਿੰਦੂ ਧਰਮ ਦਾ ਤਿਉਹਾਰ ਹੈ, ਕਈ ਆਖਦੇ ਹਨ ਕਿ ਬਾਕੀ ਦਾ ਕਿਸੇ ਦਾ ਲੈਣ ਦੇਣ ਨਹੀਂ, ਪਰ ਪੰਜਾਬ ਦੇ ਇਤਿਹਾਸਕ ਕਸਬੇ ਬਾਬਾ ਬਕਾਲਾ ਵਿਖੇ ਹਰ ਸਾਲ ਗੁਰੂ ਤੇਗ ਬਹਾਦਰ ਜੀ ਦੀ ਯਾਦ ਦੇ ਵਿੱਚ ਰੱਖੜ ਪੁੰਨਿਆਂ ਦਾ ਮੇਲਾ ਲੱਗਦਾ ਹੈ, ਜਿਹਦੇ ਵਿੱਚ ਸ਼ਰਧਾਲੂ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਰੱਖੜੀ ਦਾ ਤਿਉਹਾਰ ਕਿਸੇ ਧਰਮ ਨਾਲ ਸੰਬੰਧਿਤ ਹੋਵੇ ਜਾਂ ਨਾ, ਇਹ ਇੱਕ ਵੱਖਰਾ ਵਿਸ਼ਾ ਹੈ, ਇਹਦੇ ਵਿੱਚ ਅਸੀਂ ਨਹੀਂ ਜਾਣਾ ਚਾਹੁੰਦੇ, ਪਰ ਇਸ ਤਿਉਹਾਰ ਨੂੰ ਪੰਜਾਬੀ ਲੋਕ ਸਾਰੇ ਧੂਮਧਾਮ ਦੇ ਨਾਲ ਮਨਾਉਂਦੇ ਹਨ। ਤਿਉਹਾਰ ਹਮੇਸ਼ਾ ਹੀ ਖੁਸ਼ੀ ਦਾ ਪ੍ਰਤੀਕ ਹੁੰਦੇ ਹਨ, ਜਿਸ ਨੂੰ ਸੰਬੰਧਿਤ ਖਿੱਤੇ ਦੇ ਸਾਰੇ ਲੋਕਾਂ ਵੱਲੋਂ ਰਲ ਮਿਲ ਕੇ ਮਨਾਉਣਾ ਚਾਹੀਦਾ ਹੈ, ਕਿਉਂਕਿ ਇਸ ਤਿਉਹਾਰ ਦੇ ਨਾਲ ਭੈਣਾਂ ਭਰਾਵਾਂ ਦਾ ਰਿਸ਼ਤਾ ਮਜ਼ਬੂਤ ਹੁੰਦਾ ਹੈ। ਕਈ ਵਾਰ ਤਾਂ ਇਹ ਤਿਉਹਾਰ ਟੁੱਟ ਚੁੱਕੇ ਪਰਿਵਾਰਾਂ ਨੂੰ ਮੁੜ ਜੋੜਨ ਦਾ ਵੀ ਸਬੱਬ ਬਣ ਜਾਂਦਾ ਹੈ। ਲੋਕ ਗੀਤਾਂ ਦੇ ਵਿੱਚ ਅਕਸਰ ਆਖਿਆ ਜਾਂਦਾ ਹੈ, ਟੁੱਟ ਕੇ ਨਾ ਬਹਿਜੇ ਵੀਰ ਨਾ ਭੈਣਾਂ ਵਰਗਾ ਸਾਕ ਨਾ ਕੋਈ, ਅਜਿਹੇ ਆਲਮ ਦੇ ਵਿੱਚ ਰੱਖੜੀ ਹੀ ਅਜਿਹਾ ਸਬੱਬ ਹੈ ਜਿਸ ਰਾਹੀਂ ਭੈਣ ਭਰਾਵਾਂ ਦਾ ਰਿਸ਼ਤਾ ਲੱਖ ਕੁੜੱਤਣਾਂ ਦੇ ਬਾਵਜੂਦ ਮੁੜ ਕੇ ਮਿਠਾਸ ਭਰਿਆ ਬਣ ਜਾਂਦਾ ਹੈ। ਇਹ ਸੀ ਇੱਕ ਜਾਣਕਾਰੀ ਰੱਖੜੀਆਂ ਦੇ ਬਾਰੇ, ਤੇ ਲਓ ਹੁਣ ਸੁਣਦੇ ਹਾਂ ਗੀਤ।

ਇਹ ਸਨ ਕੁਝ ਗੀਤ ਰੱਖੜੀ ਦੇ ਨਾਲ ਸੰਬੰਧਿਤ। ਇੱਕ ਜਾਣਕਾਰੀ ਹੋਰ ਦੇਣ ਜਾ ਰਿਹਾ ਹਾਂ। ਆਸਟ੍ਰੇਲੀਆ ਦੀ ਸਰਕਾਰ ਦੇ ਵੱਲੋਂ ਨਵੇਂ ਸਕਿੱਲਡ ਵੀਜ਼ਾ ਨਿਯਮ ਲਾਗੂ ਕੀਤੇ ਜਾਣ ਕਾਰਨ ਵਿਦੇਸ਼ਾਂ ਤੋਂ ਆਉਣ ਵਾਲੇ ਸਕਿੱਲਡ ਵਰਕਰਸ, ਖਾਸ ਕਰਕੇ ਨਰਸਾਂ ਅਤੇ ਟੀਚਰਾਂ ਦੇ ਲਈ ਮੁਸ਼ਕਲਾਂ ਵੱਧ ਗਈਆਂ ਹਨ। ਗ੍ਰਹਿ ਮਾਮਲਿਆਂ ਦੇ ਮੰਤਰਾਲੇ ਦੇ ਨਵੇਂ ਹੁਕਮਾਂ ਦੇ ਮੁਤਾਬਕ ਆਫਸ਼ੋਰ ਯਾਨੀ ਵਿਦੇਸ਼ ਤੋਂ ਅਪਲਾਈ ਕਰਨ ਵਾਲੇ ਬਿਨੇਕਾਰਾਂ ਨੂੰ ਹੁਣ ਆਪਣੇ ਵੀਜ਼ੇ ਦੇ ਲਈ 12 ਮਹੀਨੇ ਤੱਕ ਉਡੀਕ ਕਰਨੀ ਪੈ ਸਕਦੀ ਹੈ। ਨਵੀਂ ਪ੍ਰਾਥਮਿਕਤਾ ਸੂਚੀ ਦੇ ਤਹਿਤ ਪਹਿਲ ਉਸ ਨੂੰ ਹੈ ਦੇਸ਼ ਦੇ ਵਿੱਚ ਪਹਿਲਾਂ ਤੋਂ ਮੌਜੂਦ ਆਨਸ਼ੋਰ ਅਤੇ ਵਿਦੇਸ਼ੀ ਮੂਲ ਦੇ ਡਿਫੈਂਸ ਤੇ ਕਾਨੂੰਨ ਲਾਗੂ ਕਰਨ ਵਾਲੇ ਵਰਕਰਾਂ ਨੂੰ ਦਿੱਤੀ ਜਾ ਰਹੀ ਹੈ। ਆਨਸ਼ੋਰ ਵਰਕਰ ਆਸਟ੍ਰੇਲੀਆ ਦੇ ਵਿੱਚ ਪਹਿਲਾਂ ਤੋਂ ਰਹਿ ਰਹੇ ਕੰਸਟਰਕਸ਼ਨ, ਹੈਲਥ ਕੇਅਰ, ਟੀਚਿੰਗ ਖੇਤਰ ਦੇ ਕਾਮੇ ਅਗਲੀ ਤਰਜੀਹ ਦੇ ਵਿੱਚ ਹਨ। ਵਿਦੇਸ਼ੀ ਐਪਲੀਕੈਂਟ ਰੱਖਿਆ ਖੇਤਰ ਤੋਂ ਬਾਹਰਲੇ ਸਾਰੇ ਵਿਦੇਸ਼ੀ ਸਕਿੱਲਡ ਵਰਕਰਾਂ ਦੀਆਂ ਅਰਜ਼ੀਆਂ ਨੂੰ ਕਤਾਰ ਦੇ ਵਿੱਚ ਸਭ ਤੋਂ ਪਿੱਛੇ ਤੱਕ ਦਿੱਤਾ ਗਿਆ ਹੈ। ਕਾਰੋਬਾਰੀ ਸੰਸਥਾਵਾਂ ਨੇ ਇਸ ਕਦਮ ਦੀ ਸਖ਼ਤ ਆਲੋਚਨਾ ਕੀਤੀ ਹੈ। ਆਸਟ੍ਰੇਲੀਅਨ ਇੰਡਸਟਰੀ ਗਰੁੱਪ ਦੇ ਅਨੁਸਾਰ ਸਰਕਾਰ ਦਾ ਇਹ ਫੈਸਲਾ ਕਾਰੋਬਾਰਾਂ ਅਤੇ ਲੋੜੀਂਦੀਆਂ ਸੇਵਾਵਾਂ 'ਤੇ ਭਾਰੀ ਪਵੇਗਾ। ਸਰਕਾਰ ਦਾ ਮੁੱਖ ਮਕਸਦ ਦੇਸ਼ ਦੇ ਵਿੱਚ ਸ਼ੁੱਧ ਵਿਦੇਸ਼ੀ ਪ੍ਰਵਾਸ ਯਾਨੀ ਕਿ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਨੂੰ ਘਟਾ ਕੇ 2028 ਤੱਕ 2,25,000 'ਤੇ ਲਿਆਉਣਾ ਹੈ, ਜਿਹਦੇ ਕਾਰਨ ਵਿਦੇਸ਼ੀ ਵੀਜ਼ਾ ਪ੍ਰਕਿਰਿਆ ਦੀ ਰਫ਼ਤਾਰ ਮੱਠੀ ਕਰ ਦਿੱਤੀ ਗਈ ਹੈ। ਇਹ ਸੀ ਇੱਕ ਜਾਣਕਾਰੀ ਤੇ ਲੋਕ ਗੀਤ।

ਹੁਣੇ ਤੁਸੀਂ ਗੀਤ ਸੁਣ ਰਹੇ ਸੀ। ਕੀ ਤੁਹਾਨੂੰ ਪਤਾ ਹੈ ਕਿ ਅਸੀਂ ਭਾਰਤੀ ਇੱਕ ਖਤਰਨਾਕ ਸਾਜਿਸ਼ ਦਾ ਸ਼ਿਕਾਰ ਹੋ ਚੁੱਕੇ ਹਾਂ ਅਤੇ ਉਹ ਸਾਜਿਸ਼ ਹੈ ਸਾਡੇ ਸੰਯੁਕਤ ਪਰਿਵਾਰ ਜੁਆਇੰਟ ਫੈਮਿਲੀਜ਼ ਨੂੰ ਤੋੜ ਕੇ ਉਹਨਾਂ ਨੂੰ ਸਿਰਫ ਇੱਕ ਖਪਤਕਾਰ ਯਾਨੀ ਕਿ ਕੰਜ਼ਿਊਮਰ ਬਣਾਉਣ ਦੀ। ਜਦੋਂ ਪਰਿਵਾਰ ਟੁੱਟਦੇ ਹਨ ਉਦੋਂ ਬਾਜ਼ਾਰ ਜੋ ਹੁੰਦੇ ਹਨ ਉਹ ਵੱਧਦੇ ਅਤੇ ਫੁੱਲਦੇ ਹਨ। ਇਹ ਸਿਰਫ ਇੱਕ ਵਿਚਾਰ ਨਹੀਂ ਸਗੋਂ ਪੂਰੀ ਰਣਨੀਤੀ ਹੈ। ਭਾਰਤ ਦੀ ਸਭ ਤੋਂ ਮਜ਼ਬੂਤ ਚੀਜ਼ ਕੀ ਸੀ? ਭਾਰਤ ਉੱਤੇ ਮੁਗਲ ਆਏ, ਅੰਗਰੇਜ਼ ਆਏ, ਕਈ ਹਮਲਾ ਆਵਰ ਆਏ, ਪਰ ਇੱਕ ਚੀਜ਼ ਜੋ ਕਦੇ ਨਹੀਂ ਸੀ ਟੁੱਟੀ ਉਹ ਸੀ ਸਾਡੀ ਏਕਤਾ। ਤਿੰਨ ਪੀੜ੍ਹੀਆਂ ਇੱਕੋ ਛੱਤ ਹੇਠ ਰਹਿੰਦੀਆਂ। ਬਜ਼ੁਰਗਾਂ ਦਾ ਤਜਰਬਾ ਬੱਚਿਆਂ ਦੇ ਵਿੱਚ ਸੰਸਕਾਰ ਬਣ ਕੇ ਵਹਿੰਦਾ ਸੀ। ਖਰਚਿਆਂ ਦੇ ਵਿੱਚ ਸਾਂਝ ਹੁੰਦੀ ਸੀ, ਤਿਉਹਾਰਾਂ ਦੇ ਵਿੱਚ ਨਿੱਘ ਹੁੰਦਾ ਸੀ। ਇਹ ਸਾਡੀ ਅਸਲੀ ਸੋਸ਼ਲ ਸੁਸਾਇਟੀ ਸੀ। ਕੋਈ ਪੈਨਸ਼ਨ ਦੀ ਲੋੜ ਨਹੀਂ ਸੀ, ਕੋਈ ਇਕੱਲਾਪਣ ਨਹੀਂ ਸੀ, ਕੋਈ ਮਾਨਸਿਕ ਸਿਹਤ ਦਾ ਸੰਕਟ, ਮੈਂਟਲ ਹੈਲਥ ਕ੍ਰਾਈਸਿਸ ਨਹੀਂ ਸੀ। ਪੱਛਮੀ ਦੇਸ਼ਾਂ ਨੂੰ ਇਹ ਚੀਜ਼ ਰੜਕਣ ਲੱਗੀ ਅਤੇ ਉਹਨਾਂ ਨੇ ਪਰਿਵਾਰਾਂ ਨੂੰ ਤੋੜਨ ਦੇ ਯਤਨ ਸ਼ੁਰੂ ਕਰ ਦਿੱਤੇ, ਕਿਉਂਕਿ ਪੱਛਮੀ ਦੇਸ਼ ਹਮੇਸ਼ਾ ਤੋਂ ਹੀ ਬਸਤੀਵਾਦੀ ਰਹੇ ਹਨ। ਉਹਨਾਂ ਲਈ ਬਾਜ਼ਾਰ ਹੀ ਸਭ ਤੋਂ ਵੱਡਾ ਧਰਮ ਹੈ। ਪਰ ਭਾਰਤ ਵਰਗਾ ਦੇਸ਼ ਜਿੱਥੇ ਲੋਕ ਚੀਜ਼ਾਂ ਸਾਂਝੀਆਂ ਕਰਦੇ ਹਨ, ਘੱਟ ਖਰਚ ਕਰਦੇ ਹਨ, ਸਮੂਹਕ ਸੋਚ ਰੱਖਦੇ ਹਨ, ਉੱਥੇ ਉਹ ਆਪਣੇ ਉਤਪਾਦ ਵੇਚ ਹੀ ਨਹੀਂ ਪਾ ਰਹੇ ਸਨ। ਇਸ ਦੇ ਲਈ ਇੱਕ ਛੱਤ ਰਣਨੀਤੀ ਬਣਾਈ ਗਈ। ਇਹਨਾਂ ਦੇ ਪਰਿਵਾਰ ਹੀ ਤੋੜ ਦਿਓ, ਹਰ ਕੋਈ ਇਕੱਲਾ ਹੋ ਜਾਊਗਾ ਅਤੇ ਹਰ ਕੋਈ ਗਾਹਕ ਬਣ ਜਾਊਗਾ। ਇਹ ਹਮਲਾ ਕਿਵੇਂ ਹੋਇਆ? ਮੀਡੀਆ ਦਾ ਸਹਾਰਾ, ਸੰਯੁਕਤ ਪਰਿਵਾਰਾਂ ਨੂੰ ਝਗੜਿਆਂ ਦਾ ਅੱਡਾ, ਬੋਝ ਅਤੇ ਰੁਕਾਵਟ ਵਜੋਂ ਦਿਖਾਇਆ ਗਿਆ। ਨਿਊਕਲੀਅਰ ਫੈਮਿਲੀ, ਛੋਟੇ ਪਰਿਵਾਰ ਨੂੰ ਫਰੀਡਮ, ਮਾਡਰਨ ਕਹਿ ਕੇ ਗਲੈਮਰਾਈਜ਼ ਕੀਤਾ ਗਿਆ। ਟੀਵੀ ਸੀਰੀਅਲਾਂ ਦੇ ਵਿੱਚ ਸਾਰਾ ਦਿਨ ਸੱਸ ਬਹੂ, ਨਣਦ ਭਰਜਾਈ ਦੀ ਲੜਾਈ ਦਿਖਾ ਕੇ ਸਾਡੀਆਂ ਔਰਤਾਂ ਨੂੰ ਇਹ ਸਿਖਾਇਆ ਗਿਆ ਕਿ ਇਹਦਾ ਹੱਲ ਜੋ ਹੈ ਸਿਰਫ ਵੱਖ ਹੋਣਾ ਹੀ ਹੈ। ਕੰਜ਼ਿਊਮਰਿਜ਼ਮ ਰਾਹੀਂ ਪਹਿਲਾਂ ਚਾਰ ਭਰਾਵਾਂ ਵਿੱਚ ਇੱਕ ਟੀਵੀ, ਇੱਕ ਰਸੋਈ, ਇੱਕ ਕਾਰ, ਇੱਕ ਮੋਟਰਸਾਈਕਲ ਹੁੰਦਾ ਸੀ। ਅੱਜ ਜਦੋਂ ਚਾਰੇ ਵੱਖ ਹੋ ਗਏ, ਬਾਜ਼ਾਰ ਦੇ ਵਿੱਚ ਚਾਰ ਟੀਵੀ, ਚਾਰ ਕਿਚਨ ਸੈੱਟ, ਚਾਰ ਗੱਡੀਆਂ ਵਿਕਣ ਲੱਗੀਆਂ। ਬਾਜ਼ਾਰ ਦੇ ਵਿੱਚ ਉਛਾਲ ਆ ਗਿਆ, ਪਰ ਸਮਾਜ ਦੇ ਵਿੱਚ ਜਿਹੜੀਆਂ ਸੀ ਉਹ ਤੇੜਾਂ ਪੈ ਗਈਆਂ। ਇਸ ਹਮਲੇ ਦੇ ਮਾੜੇ ਨਤੀਜੇ ਕੀ ਹਨ? ਸਮਾਜਿਕ ਪਤਨ, ਬਜ਼ੁਰਗ ਹੁਣ ਬੋਝ ਲੱਗਣ ਲੱਗ ਪਏ ਹਨ, ਬੱਚੇ ਇਕੱਲੇ ਹਨ, ਸਕਰੀਨ ਦੇ ਵਿੱਚ ਗੁਆਚੇ ਹੋਏ ਹਨ, ਰਿਸ਼ਤੇਦਾਰ ਸਿਰਫ ਸੋਸ਼ਲ ਮੀਡੀਆ ਤੱਕ ਸੀਮਤ ਹਨ। ਸੰਸਕਾਰਾਂ ਦੀ ਜਗ੍ਹਾ ਹੁਣ ਇਨਫਲੂਐਂਸ਼ਰਸ ਨੇ ਲੈ ਲਈ ਹੈ। ਮਾਨਸਿਕ ਸਿਹਤ ਦਾ ਸੰਕਟ, ਜਿਹੜੀ ਗੱਲ ਪਹਿਲਾਂ ਨਾਨੀ ਦਾਦੀ ਦੇ ਨਾਲ ਜੁੜੀ ਹੁੰਦੀ ਸੀ, ਹੁਣ ਕੌਂਸਲਰਾਂ ਦੇ ਨਾਲ ਹੁੰਦੀ ਹੈ। ਇਕੱਲਾਪਣ ਹੁਣ ਇਲਾਜ ਮੰਗਦਾ ਹੈ, ਪਹਿਲਾਂ ਪਿਆਰ ਨਾਲ ਦੂਰ ਹੋ ਜਾਂਦਾ ਸੀ। ਬਾਜ਼ਾਰ ਦਾ ਫਾਇਦਾ ਕੀ ਹੋਇਆ? ਹਰ ਸਮੱਸਿਆ ਲਈ ਇੱਕ ਪ੍ਰੋਡਕਟ ਹੈ, ਹਰ ਭਾਵਨਾ ਲਈ ਇੱਕ ਐਪ ਹੈ। ਸੰਸਕਾਰਾਂ ਦੀ ਜਗ੍ਹਾ ਹੁਣ ਸਬਸਕ੍ਰਿਪਸ਼ਨ ਨੇ ਲੈ ਲਈ ਹੈ। ਅਸੀਂ ਕੀ ਬਣਦੇ ਜਾ ਰਹੇ ਹਾਂ? ਅਸੀਂ ਆਧੁਨਿਕਤਾ ਦੀ ਦੌੜ ਦੇ ਵਿੱਚ ਮਾਪਿਆਂ ਨੂੰ ਰੁਕਾਵਟ ਅਤੇ ਪਰਿਵਾਰ ਨੂੰ ਫਾਲਤੂ ਭਾਵਨਾ ਸਮਝਣ ਲੱਗ ਪਏ ਹਨ। ਪਰ ਯਾਦ ਰੱਖੋ, ਐਮਾਜ਼ੋਨ ਦਾ ਫਾਇਦਾ ਤਦ ਹੀ ਜਦੋਂ ਤੁਸੀਂ ਦੀਵਾਲੀ 'ਤੇ ਇਕੱਲੇ ਹੋਵੋ ਅਤੇ ਸ਼ੋਪਿੰਗ ਕਰੋ। ਜ਼ੋਮੈਟੋ ਤਦ ਹੀ ਕਮਾਉਂਦਾ ਹੈ ਜਦੋਂ ਕੋਈ ਮਾਂ ਦੇ ਹੱਥ ਦਾ ਖਾਣਾ ਨਹੀਂ ਖਾ ਰਿਹਾ। ਨੈੱਟਫਲਿਕਸ ਤਦ ਹੀ ਦੇਖਿਆ ਜਾਊਗਾ ਜਦੋਂ ਕੋਈ ਦਾਦੀ ਦੀਆਂ ਕਹਾਣੀਆਂ ਸੁਣਨ ਵਾਲਾ ਨਹੀਂ ਹੋਊਗਾ। ਹੱਲ ਕੀ ਹੈ? ਅਸੀਂ ਵਾਪਸੀ ਕਰ ਸਕਦੇ ਹਾਂ। ਸੰਯੁਕਤ ਪਰਿਵਾਰ ਨੂੰ ਆਪਣੀ ਜਾਇਦਾਦ ਮੰਨੋ, ਬੋਝ ਨਹੀਂ ਹੈ। ਬੱਚਿਆਂ ਨੂੰ ਉਪਭੋਗਤਾ ਨਹੀਂ, ਸੰਸਕਾਰੀ ਇਨਸਾਨ ਬਣਾਉਣਾ ਚਾਹੀਦਾ ਹੈ। ਬਜ਼ੁਰਗਾਂ ਦਾ ਤਜਰਬਾ ਗੂਗਲ ਸਰਚ ਤੋਂ ਕਿਤੇ ਉੱਪਰ ਹੈ, ਸੋ ਉਹਨਾਂ ਨੂੰ ਸਨਮਾਨ ਦਿਓ। ਤਿਉਹਾਰਾਂ 'ਤੇ ਸਨਮਾਨ ਨਹੀਂ, ਸਾਂਝਾਂ ਵਧਾਓ। ਪੱਛਮ ਨੇ ਵਪਾਰ ਲਈ ਪਰਿਵਾਰ ਤੋੜੇ, ਅਸੀਂ ਆਧੁਨਿਕ ਬਣਨ ਲਈ ਆਪਣੀ ਹੋਂਦ ਵੇਚ ਆਏ। ਹੁਣ ਸਮਾਂ 'ਤੇ ਹੈ ਰੁਕਣ ਦਾ, ਸੋਚਣ ਦਾ। ਅੱਜ ਨਾ ਸੰਭਲੇ ਅਗਲੀ ਪੀੜ੍ਹੀ ਨੂੰ ਸੰਯੁਕਤ ਪਰਿਵਾਰ ਦਾ ਮਤਲਬ ਸਮਝਾਉਣ ਲਈ ਵੀ ਗੂਗਲ ਦੀ ਮਦਦ ਲੈਣੀ ਪਊਗੀ। ਜ਼ਰੂਰ ਸੋਚਣਾ ਚਾਹੀਦਾ ਹੈ।

0: 3ZZZ 92.3 FM.
1: 3ZZZ 92.3 FM.
2: ਅੱਜ ਦੇ ਇਸ ਪੰਜਾਬੀ ਪ੍ਰੋਗਰਾਮ ਦਾ ਅੱਧੇ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ। ਤੁਸੀਂ ਪੰਜਾਬੀ ਪ੍ਰੋਗਰਾਮ ਸੁਣ ਰਹੇ ਹੋ ਜੋ ਕਿ ਰੇਡੀਓ 3ZZZ ਦੁਆਰਾ 92.3 FM ਫ੍ਰੀਕੁਐਂਸੀ ਉੱਪਰ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਇਸ ਬਾਅਦ ਦੇ ਅੱਧੇ ਸਮੇਂ ਦੇ ਸ਼ੁਰੂ ਦੇ ਵਿੱਚ ਸੁਣਦੇ ਹਾਂ ਤਿੰਨ ਗੀਤ, ਸਦਾ ਬਹਾਰ ਗੀਤ, ਸਰਦੂਲ ਸਿਕੰਦਰ, ਸੁਰਜੀਤ ਬਿੰਦਰਖੀਆ ਅਤੇ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ।

ਸਨ ਕੁਝ ਗੀਤ ਤੇ ਲੋ ਹੁਣ ਇੱਕ ਜਾਣਕਾਰੀ ਦੇਣ ਜਾ ਰਿਹਾ ਹਾਂ। ਨੇਪਾਲ ਦੀ ਕਰੋਪੀ ਗੁਆਂਢੀ ਦੇਸ਼ ਨੇਪਾਲ ਦੇ ਵਿੱਚ ਅਚਾਨਕ ਆਏ ਹੜ੍ਹਾਂ ਨੇ ਭਿਆਨਕ ਤਬਾਹੀ ਮਚਾਈ ਹੈ। ਸੈਂਕੜੇ ਹੀ ਲੋਕਾਂ ਦੇ ਮਰਨ ਦੀਆਂ ਅਤੇ ਵੱਡੀ ਗਿਣਤੀ ਦੇ ਵਿੱਚ ਲਾਪਤਾ ਹੋਣ ਦੀਆਂ ਖਬਰਾਂ ਆਈਆਂ ਹਨ। ਇਹ ਕੁਦਰਤੀ ਤ੍ਰਾਸਦੀ ਸਿਰਫ ਨੇਪਾਲ ਦੀ ਨਹੀਂ ਹੈ, ਸਗੋਂ ਭਾਰਤ ਦੇ ਨਾਲ ਦੁਨੀਆਂ ਦੇ ਉਹਨਾਂ ਦੇਸ਼ਾਂ ਦੀ ਵੀ ਹੈ ਜਿਨ੍ਹਾਂ ਦੇ ਨਾਗਰਿਕ ਅਚਾਨਕ ਇਹਨਾਂ ਹੜ੍ਹਾਂ ਦੀ ਲਪੇਟ ਦੇ ਵਿੱਚ ਆ ਗਏ। ਘੱਟੋ ਘੱਟ 30 ਦੇਸ਼ਾਂ ਦੇ ਸੈਲਾਨੀ ਨੇਪਾਲ ਦੀ ਯਾਤਰਾ ਤੇ ਆਏ ਹੋਏ ਸਨ। ਭਾਰਤ ਦੇ ਵੱਖ ਵੱਖ ਸੂਬਿਆਂ ਤੋਂ ਦਰਜਨਾਂ ਦੀ ਗਿਣਤੀ ਦੇ ਵਿੱਚ ਕੈਲਾਸ਼ ਮਾਨਸਰੋਵਰ ਦੀ ਯਾਤਰਾ ਤੇ ਵੀ ਗਏ ਹੋਏ ਸਨ। ਕੁੱਲ 1500 ਤੋਂ ਵੱਧ ਲੋਕਾਂ ਦੇ ਲਾਪਤਾ ਹੋਣ ਦੀਆਂ ਖਬਰਾਂ ਹਨ। ਤਿੱਬਤ ਦੇ ਨਾਲ ਲੱਗਦੇ ਨੇਪਾਲ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਵੱਡੀ ਤਬਾਹੀ ਹੋਈ ਹੈ। ਕਈ ਪਣ ਬਿਜਲੀ ਪ੍ਰੋਜੈਕਟਾਂ ਦੇ ਨਾਲ ਨਾਲ ਘਰ ਸੜਕਾਂ ਬਾਜ਼ਾਰ ਤੱਕ ਰੁੜ ਗਏ ਹਨ। ਇਹ ਸਤਰਾਂ ਲਿਖੇ ਜਾਣ ਤੱਕ 547 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਚੀਨ ਨੇ ਆਪਣੇ ਪਾਸੇ ਤਿੱਬਤ ਦੇ ਵਿੱਚ 5 ਲੋਕਾਂ ਦੇ ਮਾਰੇ ਜਾਣ ਦਾ ਤੇ 558 ਲੋਕਾਂ ਦੇ ਗੁੰਮ ਹੋਣ ਦੀ ਜਾਣਕਾਰੀ ਦਿੱਤੀ ਹੈ। ਨੇਪਾਲ ਦੇ ਵਿੱਚ ਗੁੰਮ ਹੋਏ 500 ਵਿਦੇਸ਼ੀ ਲੋਕਾਂ ਵਿੱਚੋਂ 320 ਭਾਰਤੀ ਦੱਸੇ ਜਾ ਰਹੇ ਹਨ ਜਿਨ੍ਹਾਂ ਦੀ ਭਾਲ ਜਾਰੀ ਹੈ। ਭਾਰਤ ਦੇ ਵੱਲੋਂ ਇੱਕ ਫੌਜੀ ਟਰਾਂਸਪੋਰਟ ਜਹਾਜ਼ ਰਾਹੀਂ ਰਾਹਤ ਦੀ ਸਮੱਗਰੀ ਦੀ ਪਹਿਲੀ ਖੇਪ ਭੇਜੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲਦ ਤੋਂ ਜਲਦ ਹਰ ਸੰਭਵ ਸਹਾਇਤਾ ਭੇਜਣ ਦਾ ਯਕੀਨ ਨੇਪਾਲ ਨੂੰ ਦਵਾਇਆ ਹੈ। ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਵਿੱਚ ਹਾਲੇ ਇਹ ਸੜ ਦਾ ਨੁਕਸਾਨ ਨਹੀਂ ਦੇਖਿਆ ਗਿਆ, ਪਰ ਇਹਨੇ ਭਾਰਤ ਦੀ ਚਿੰਤਾ ਦੇ ਵਿੱਚ ਜ਼ਰੂਰ ਵਾਧਾ ਕਰ ਦਿੱਤਾ ਹੈ। ਇਸ ਤਬਾਹੀ ਦਾ ਅੰਦਾਜ਼ਾ ਤਾਂ ਗਲੇਸ਼ੀਅਰ ਦੇ ਕਮਜ਼ੋਰ ਪੈ ਜਾਣ ਨਾਲ, ਇੱਕਦਮ ਪਾਣੀ ਅਤੇ ਚਟਾਨਾਂ ਦੇ ਟੁੱਟਣ ਦੇ ਨਾਲ ਹੋਇਆ ਹੈ। ਨੇਪਾਲ ਦੇ ਵਿੱਚ ਪਹਿਲਾਂ ਵੀ ਅਜਿਹੇ ਕੁਦਰਤੀ ਹਾਦਸੇ ਵਾਪਰਦੇ ਰਹੇ ਹਨ, ਪਰ ਇਸ ਤੋਂ ਪਹਿਲਾਂ ਇੰਨੀ ਵੱਡੀ ਤਬਾਹੀ ਦਾ ਮੰਜ਼ਰ ਕਦੇ ਨਹੀਂ ਦੇਖਿਆ ਗਿਆ ਸੀ। ਵੱਡਾ ਕਾਰਨ ਧਰਤੀ ਦੀ ਤਪਸ਼ ਦੇ ਨਾਲ ਜੋੜਿਆ ਜਾ ਰਿਹਾ ਹੈ। ਨੇਪਾਲ ਦੇ ਵਿੱਚ ਪਿਛਲੇ ਦਹਾਕਿਆਂ ਦੇ ਵਿੱਚ ਲਗਾਤਾਰ ਗਲੇਸ਼ੀਅਰਾਂ ਦੇ ਪਿਘਲਣ ਦੀਆਂ ਖਬਰਾਂ ਆਉਂਦੀਆਂ ਰਹੀਆਂ ਹਨ। ਵਾਤਾਵਰਨ ਵਿਗਿਆਨੀਆਂ ਦੇ ਵਿੱਚ ਗਲੋਬਲ ਵਾਰਮਿੰਗ ਦੁਨਿਆਵੀ ਤਪਸ਼ ਦੀ ਵੀ ਗੱਲ ਚੱਲਦੀ ਰਹੀ ਹੈ। ਇਹਦਾ ਵੱਡਾ ਕਾਰਨ ਗ੍ਰੀਨ ਹਾਊਸ ਗੈਸਾਂ ਦਾ ਲਗਾਤਾਰ ਫੈਲਣਾ ਵੀ ਕਿਹਾ ਜਾ ਸਕਦਾ ਹੈ। ਅੰਤਰਰਾਸ਼ਟਰੀ ਮੰਚਾਂ ਤੇ ਗੈਸਾਂ ਨੂੰ ਸੀਮਤ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। ਲਗਾਤਾਰ ਬਣੀਆਂ ਹੋਈਆਂ ਸੜਕਾਂ, ਘਰ ਅਤੇ ਬਾਜ਼ਾਰਾਂ ਦੀਆਂ ਉਸਾਰੀਆਂ ਦੀ ਬੇਤਰਤੀਬੀ ਜੋ ਹੈ ਉਹ ਵੀ ਪਹਾੜਾਂ ਲਈ ਇੱਕ ਵੱਡਾ ਖਤਰਾ ਬਣਿਆ ਜਾਪਦਾ ਹੈ। ਪਹਾੜਾਂ ਦੇ ਵਿੱਚ ਹਰ ਤਰ੍ਹਾਂ ਦੀਆਂ ਉਸਾਰੀਆਂ ਦੀ ਵੀ ਇੱਕ ਸੀਮਾ ਹੋਣੀ ਜ਼ਰੂਰੀ ਹੈ। ਜੰਗਲਾਂ ਦੀ ਲਗਾਤਾਰ ਕਟਾਈ ਹੜ੍ਹਾਂ ਦਾ ਕਾਰਨ ਬਣਦੀ ਹੈ। ਸੈਲਾਨੀਆਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਘੜੀਆਂ ਜਾ ਰਹੀਆਂ ਯੋਜਨਾਵਾਂ ਕੁਦਰਤੀ ਆਫ਼ਤ ਦਾ ਰੂਪ ਧਾਰਨ ਕਰ ਲੈਂਦੀਆਂ ਹਨ। ਸੈਟੇਲਾਈਟਾਂ ਰਾਹੀਂ ਲਗਾਤਾਰ ਗਲੇਸ਼ੀਅਰਾਂ ਦੀ ਨਿਗਰਾਨੀ ਬੇਹੱਦ ਜ਼ਰੂਰੀ ਹੈ, ਜਿਹਦੇ ਨਾਲ ਆਉਣ ਵਾਲੀ ਕੁਦਰਤੀ ਆਫ਼ਤ ਦਾ ਪਤਾ ਲਾਇਆ ਜਾਣਾ ਸੰਭਵ ਹੋ ਸਕਦਾ ਹੈ। ਅਜਿਹੀਆਂ ਤਕਨੀਕਾਂ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਮਨੁੱਖੀ ਜਾਨਾਂ ਨੂੰ ਬਚਾਉਣ ਦੇ ਵਿੱਚ ਸਹਾਇਤਾ ਮਿਲ ਸਕਦੀ ਹੈ। ਭਿਆਨਕ ਹੜ੍ਹ ਇੱਕ ਅਜਿਹੀ ਚੇਤਾਵਨੀ ਜ਼ਰੂਰ ਹਨ ਜੋ ਪਹਾੜਾਂ ਵਿੱਚ ਹੋ ਰਹੇ ਹਰ ਤਰ੍ਹਾਂ ਦੇ ਨਿਰਮਾਣ ਦੇ ਪ੍ਰਤੀ ਸੁਚੇਤ ਯੋਜਨਾਬੰਦੀ ਦੀ ਲੋੜ ਵੱਲ ਇਸ਼ਾਰਾ ਕਰਦੀ ਹੈ। ਹਿਮਾਲਿਆ ਦੀ ਸ਼ਰਨ ਦੇ ਵਿੱਚ ਬੈਠੇ ਏਸ਼ੀਆ ਦੇ ਇਸ ਵੱਡੇ ਖਿੱਤੇ ਉੱਪਰ ਵੱਧ ਰਹੇ ਵਾਤਾਵਰਨ ਅਸੰਤੁਲਨ ਦੇ ਪੈਣ ਵਾਲੇ ਪ੍ਰਭਾਵਾਂ ਨੂੰ ਲੈ ਕੇ ਹੋਰ ਵੀ ਸੁਚੇਤ ਹੋ ਕੇ ਸੋਚਣ ਦੀ ਜ਼ਰੂਰਤ ਹੋਵੇਗੀ। ਇਹ ਸੀ ਇੱਕ ਜਾਣਕਾਰੀ ਬਰਜਿੰਦਰ ਸਿੰਘ ਹਮਦਰਦ ਹੋਰਾਂ ਦੀ ਲਿਖੀ ਹੋਈ ਤੇ ਲੋਕ

ਗੀਤਾਂ ਤੋਂ ਬਾਅਦ ਇੱਕ ਛੋਟੀ ਜਿਹੀ ਕਵਿਤਾ ਖੁਸ਼ੀ ਮੁਹੰਮਦ ਚੱਠਾ ਦੀ ਲਿਖੀ ਹੋਈ, ਉਹਨਾਂ ਦੇ ਆਪਣੇ ਵਿਚਾਰ। ਆਖਣ ਨੂੰ ਤਾਂ ਕਹਿੰਦੇ ਨੇ ਰੱਬ ਭਲਾ ਕਰੇ, ਪਰ ਅੰਦਰੋਂ ਸੜਦੇ ਰਹਿੰਦੇ ਨੇ ਰੱਬ ਭਲਾ ਕਰੇ। ਉਂਝ ਤਾਂ ਸਾਰ ਨਹੀਂ ਲੈਂਦੇ ਕੋਈ ਮਤਲਬ ਹੋਊ, ਨੇੜੇ ਹੋ ਜੋ ਬਹਿੰਦੇ ਨੇ ਰੱਬ ਭਲਾ ਕਰੇ। ਠੰਡੇ ਚੁੱਲ੍ਹੇ ਨੰਗੇ ਤਨ ਨੇ ਕਮੀਆਂ ਦੇ, ਕੀ ਦੁਖੜੇ ਸਹਿੰਦੇ ਨੇ ਰੱਬ ਭਲਾ ਕਰੇ। ਮਿਹਨਤ ਦਾ ਮੁੱਲ ਪੂਰਾ ਇੱਥੇ ਪੈਂਦਾ ਨਹੀਂ, ਕਿਵੇਂ ਹੌਂਸਲੇ ਢਹਿੰਦੇ ਨੇ ਰੱਬ ਭਲਾ ਕਰੇ। ਲੱਭਦੇ ਰਹਿੰਦੇ ਐਬ ਹਮੇਸ਼ਾ ਦੂਜਿਆਂ ਦੇ, ਆਪਣੇ ਕਿਉਂ ਨਹੀਂ ਵਹਿੰਦੇ ਰੱਬ ਭਲਾ ਕਰੇ। ਚੰਗੀ ਮਾੜੀ ਖੁਸ਼ੀ ਕਿਸੇ ਨੂੰ ਕਹੀ ਨਹੀਂ, ਫੇਰ ਭਲਾ ਕਿਉਂ ਖਹਿੰਦੇ ਨੇ ਰੱਬ ਭਲਾ ਕਰੇ, ਫੇਰ ਭਲਾ ਕਿਉਂ ਖਹਿੰਦੇ ਨੇ ਰੱਬ ਭਲਾ ਕਰੇ।

ਮਿੰਟਾਂ ਤੋਂ ਬਾਅਦ ਸੁਣਦੇ ਹਾਂ ਕੁਝ ਖਬਰਾਂ। ਭਾਰਤ ਸਰਕਾਰ ਨੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ 3,000 ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਭੇਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਜਥਾ 22 ਨਵੰਬਰ ਨੂੰ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਰਵਾਨਾ ਹੋਵੇਗਾ, 1 ਦਸੰਬਰ ਨੂੰ ਵਾਪਸ ਪਰਤੇਗਾ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1 ਜੁਲਾਈ 2026 ਨੂੰ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੂੰ ਇਸ ਬਾਰੇ ਪੱਤਰ ਲਿਖਿਆ ਸੀ ਅਤੇ ਗ੍ਰਹਿ ਮੰਤਰੀ ਨੇ ਬੇਨਤੀ ਪ੍ਰਵਾਨ ਕਰਦਿਆਂ 3,000 ਸ਼ਰਧਾਲੂਆਂ ਦੇ ਜਥੇ ਨੂੰ ਭੇਜਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਜਥਾ ਗੁਰਦੁਆਰਾ ਜਨਮ ਅਸਥਾਨ ਸ਼੍ਰੀ ਨਨਕਾਣਾ ਸਾਹਿਬ, ਗੁਰਦੁਆਰਾ ਸੱਚਾ ਸੌਦਾ, ਗੁਰਦੁਆਰਾ ਪੰਜਾ ਸਾਹਿਬ, ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਅਤੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਦੇ ਦਰਸ਼ਨ ਕਰਨ ਉਪਰੰਤ ਵਾਪਸ ਪਰਤੇਗਾ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਧੜਾ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਵਿਚਕਾਰ ਚੋਣਾਂ ਤੋਂ ਪਹਿਲਾਂ ਗੱਠਜੋੜ ਦੀ ਸੰਭਾਵੀ ਗੱਲਬਾਤ ਦਾ ਹਿੱਸਾ ਹੈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ ਧੜੇ ਦੇ ਸੀਨੀਅਰ ਆਗੂਆਂ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਲੜਨ ਦੀਆਂ ਸੰਭਾਵਨਾ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ, ਹਾਲਾਂਕਿ ਕੋਈ ਇਸ ਬਾਰੇ ਸਪਸ਼ਟਤਾ ਨਹੀਂ ਹੈ। ਪੰਜਾਬ ਸਰਕਾਰ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਕੁੱਲ 70.92 ਲੱਖ ਔਰਤਾਂ ਦੇ ਖਾਤਿਆਂ ਦੇ ਵਿੱਚ ਸਨਮਾਨ ਰਾਸ਼ੀ ਪਾ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 5.30 ਲੱਖ ਹੋਰ ਔਰਤਾਂ ਦੇ ਬੈਂਕ ਖਾਤਿਆਂ ਦੇ ਵਿੱਚ 3 ਮਹੀਨਿਆਂ ਦੀ ਸਨਮਾਨ ਰਾਸ਼ੀ ਵਜੋਂ 181.50 ਕਰੋੜ ਰੁਪਈਏ ਸਿੱਧੇ ਤਬਦੀਲ ਕੀਤੇ। ਨਵੀਂ ਕਿਸ਼ਤ ਦੇ ਨਾਲ ਯੋਜਨਾ ਦੇ ਕੁੱਲ ਲਾਭਪਾਤਰੀਆਂ ਦੀ ਗਿਣਤੀ 70.92 ਲੱਖ ਹੋ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਸੂਬੇ ਦੀਆਂ 1 ਕਰੋੜ ਔਰਤਾਂ ਨੂੰ ਇਸ ਯੋਜਨਾ ਦਾ ਲਾਭ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਹੈ। ਬਾਬਾ ਬਕਾਲਾ ਸਾਹਿਬ ਦੇ ਵਿੱਚ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਕਰਵਾਈ ਸਾਚਾ ਗੁਰ ਲਾਧੋਰੇ ਕਾਨਫਰੰਸ ਦੇ ਵਿੱਚ ਪੰਥ ਅਤੇ ਪੰਜਾਬ ਦੇ ਵੱਖ ਵੱਖ ਮਸਲਿਆਂ ਦੇ ਨਾਲ ਨਾਲ ਪੰਜਾਬ ਵਿੱਚ ਫੈਲੇ ਨਸ਼ਿਆਂ ਦੇ ਗੰਭੀਰ ਸੰਕਟ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਪੰਜਾਬ ਦੇ ਵਿੱਚ 29 ਅਗਸਤ ਤੋਂ ਮਿਸ਼ਨ ਕਲੀਨ ਪੰਜਾਬ ਦੀ ਸ਼ੁਰੂਆਤ ਹੋਣ ਜਾ ਰਹੀ ਹੈ। 29 ਅਗਸਤ ਤੋਂ 7 ਸਤੰਬਰ ਤੱਕ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਜਾਊਗੀ। ਕੈਬਨਿਟ ਮੰਤਰੀ, ਵਿਧਾਇਕ ਤੇ ਅਧਿਕਾਰੀ ਹਰ ਰੋਜ਼ ਸਵੇਰੇ ਮੈਦਾਨ ਦੇ ਵਿੱਚ ਆ ਕੇ ਸਫਾਈ ਵਿਵਸਥਾ ਦਾ ਜਾਇਜ਼ਾ ਲੈਣਗੇ। ਅਨਾਜ ਮੰਡੀ ਰਈਆ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਬਾਬਾ ਬਕਾਲਾ ਦੀ ਪਵਿੱਤਰ ਧਰਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਫਲਸਫੇ ਅਤੇ ਸੱਚਾ ਗੁਰੂ ਲਾਧੋਰੇ ਦੇ ਸੰਦੇਸ਼ ਦੇ ਨਾਲ ਜੁੜੀ ਹੋਈ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੀ ਲੀਡਰਸ਼ਿਪ ਭਾਜਪਾ ਦੇ ਨਾਲ ਗੱਠਜੋੜ ਲਈ ਪੱਬਾਂ ਭਾਰ ਹੈ, ਪਰ ਪੰਜਾਬ ਦੇ ਸੂਝਵਾਨ ਲੋਕ ਇਹਨਾਂ ਨੂੰ ਇੱਕ ਵਾਰ ਫਿਰ ਬਾਹਰ ਦਾ ਰਸਤਾ ਦਿਖਾਉਣਗੇ, ਭਗਵੰਤ ਮਾਨ ਨੇ ਕਿਹਾ। ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਾਂ ਦੇ ਸਾਂਝੇ ਮੰਚ ਅਤੇ ਫਰੰਟ ਉੱਤੇ ਆਧਾਰਿਤ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ਮੁਤਾਬਕ ਪੰਜਾਬ ਸਿਵਲ ਸਕੱਤਰੇਟ ਚੰਡੀਗੜ੍ਹ ਸਮੇਤ ਸੂਬੇ ਭਰ ਦੇ ਵਿੱਚ ਜ਼ਿਲ੍ਹਾ ਹੈੱਡਕੁਆਟਰਾਂ ਉੱਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਟਵੀਟ, ਧਮਕੀ ਭਰੇ ਪੱਤਰ ਅਤੇ ਪੁਤਲੇ ਸਾੜ ਕੇ ਰੋਸ ਪ੍ਰਗਟ ਕੀਤਾ ਗਿਆ। 27 ਅਗਸਤ ਨੂੰ ਮੁਲਾਜ਼ਮਾਂ ਨੇ ਸਮੂਹਿਕ ਛੁੱਟੀ ਲੈ ਕੇ ਸੂਬੇ ਭਰ ਦੇ ਸਰਕਾਰੀ ਦਫ਼ਤਰਾਂ ਦੇ ਵਿੱਚ ਲੋਕਤਾਂਤਰਿਕ ਢੰਗ ਨਾਲ ਹੜਤਾਲ ਕੀਤੀ ਸੀ। ਮੁੱਖ ਮੰਤਰੀ ਨੇ ਜਲੰਧਰ ਵਿਖੇ ਮੀਟਿੰਗ ਸੱਦ ਕੇ ਪਹਿਲਾਂ ਤਾਂ ਹੜਤਾਲ ਬੰਦ ਕਰਨ ਦੀ ਸ਼ਰਤ ਰੱਖੀ, ਟਵੀਟ ਵੀ ਕੀਤਾ। ਹੈਰਾਨੀ ਦੀ ਗੱਲ ਇਹ ਰਹੀ ਕਿ ਉਹਨਾਂ ਨੇ ਐਕਸ਼ਨ ਕਮੇਟੀ ਦੇ ਨਾਲ ਮੀਟਿੰਗ ਹੀ ਨਹੀਂ ਕੀਤੀ। ਮੁੱਖ ਮੰਤਰੀ ਦੀ ਇਸ ਵਿਰੋਧੀ ਵਤੀਰੇ ਨੂੰ ਲੈ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਵਿੱਚ ਰੋਸ ਹੋਰ ਵੱਧ ਗਿਆ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਆਪ ਨੇ ਸੂਬੇ ਦੇ ਵਿੱਚ ਸੂਬੇ ਨੂੰ ਬਰਬਾਦ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣਾਂ ਤੋਂ ਪਹਿਲਾਂ ਖੁਦ ਨੂੰ ਕ੍ਰਾਂਤੀਕਾਰੀ ਹੋਣ ਦਾ ਦਾਅਵਾ ਕੀਤਾ ਸੀ। ਆਪ ਵੱਲੋਂ ਲੋਕਾਂ ਨੂੰ ਲੁੱਟਿਆ ਜਾ ਰਿਹਾ ਹੈ, ਮੁਫ਼ਤ ਬਿਜਲੀ ਦੇ ਵਾਅਦੇ ਕਰਕੇ ਬਿਜਲੀ ਦੇ ਬਿੱਲ ਭੇਜੇ ਜਾ ਰਹੇ ਹਨ, ਸਰਕਾਰੀ ਮੁਲਾਜ਼ਮ ਸਰਕਾਰ ਤੋਂ ਖਫ਼ਾ ਹਨ, ਸੂਬੇ ਵਿੱਚ ਨਜਾਇਜ਼ ਖਣਨ ਰੋਕੀ ਨਹੀਂ ਜਾ ਸਕੀ। ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਸੀ, ਇਹਦੇ ਬਾਵਜੂਦ ਅੱਜ ਵੀ ਪਿੰਡਾਂ ਦੇ ਵਿੱਚ ਸ਼ਰੇਆਮ ਨਸ਼ਾ ਤਸਕਰੀ ਹੋ ਰਹੀ ਹੈ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਕਮਿਸ਼ਨ ਦੀ ਚੇਅਰਮੈਨੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਆਮ ਆਦਮੀ ਪਾਰਟੀ ਤਰਫੋਂ ਉਹਨਾਂ ਨੂੰ 27 ਅਗਸਤ ਨੂੰ
ਹਲਕਾ ਚਮਕੌਰ ਸਾਹਿਬ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਨਿਯੁਕਤੀ ਉੱਪਰ ਵਿਰੋਧੀ ਧਿਰਾਂ ਨੇ ਸਵਾਲ ਕੀਤੇ ਸਨ ਕਿ ਉਹ ਇੱਕ ਪਾਸੇ ਸੰਵਿਧਾਨਕ ਅਹੁਦੇ 'ਤੇ ਹਨ ਅਤੇ ਦੂਜੇ ਪਾਸੇ ਸਿਆਸੀ ਅਹੁਦੇ 'ਤੇ ਨਿਯੁਕਤੀ ਕਰ ਦਿੱਤੀ ਗਈ ਹੈ। ਬਾਬਾ ਬਕਾਲਾ ਵਿਖੇ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਕੀਤੀਆਂ ਗਈਆਂ ਸਿਆਸੀ ਕਾਨਫਰੰਸਾਂ ਦੇ ਵਿੱਚ ਲੀਡਰਾਂ ਨੇ ਆਪਣਾ ਪੂਰਾ ਧਿਆਨ ਆਪਸੀ ਪਰਿਵਾਰਕ ਦੂਸ਼ਣਬਾਜ਼ੀ ਨਸ਼ੇ ਦੇ ਮੁੱਦੇ 'ਤੇ ਹੀ ਕੇਂਦਰਿਤ ਰੱਖਿਆ। ਲੋਕਾਂ ਲਈ ਆਉਣ ਵਾਲੇ ਸਮੇਂ ਸੰਬੰਧੀ ਕੋਈ ਠੋਸ ਪ੍ਰੋਗਰਾਮ ਨਹੀਂ ਉਲੀਕਿਆ ਗਿਆ। ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਪਹਿਲੀ ਵਾਰ ਕਾਨਫਰੰਸ ਕਰਕੇ ਕਿਸਾਨਾਂ ਦੇ ਮੁੱਦਿਆਂ ਦੀ ਗੱਲ ਕੀਤੀ ਗਈ ਅਤੇ ਕਿਸਾਨਾਂ ਦੇ ਜ਼ਖਮਾਂ 'ਤੇ ਮੱਲਮ ਪੱਟੀ ਲਾਉਣ ਦੀ ਸ਼ੁਰੂਆਤ ਕੀਤੀ ਗਈ। ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਲਗਭਗ 500 ਤੋਂ ਵੱਧ ਗੁਰਦੁਆਰੇ ਅਤੇ 100 ਤੋਂ ਵੱਧ ਵਿੱਦਿਅਕ ਅਦਾਰਿਆਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ। ਹਿਮਾਚਲ ਪ੍ਰਦੇਸ਼ ਦੇ ਵੱਡੀ ਸਨਅਤੀ ਖੇਤਰ ਦੇ ਵਿਕਾਸ ਨੇ ਨੇੜਲੇ ਪਿੰਡਾਂ ਲਈ ਗੰਭੀਰ ਵਾਤਾਵਰਣ ਅਤੇ ਜਲ ਸੰਕਟ ਪੈਦਾ ਕਰ ਦਿੱਤਾ ਹੈ। ਖੁਲਾਸਾ ਹੋਇਆ ਹੈ ਕਿ ਵੱਡੀ ਦੇ ਉਦਯੋਗਾਂ ਵੱਲੋਂ ਧਰਤੀ ਹੇਠਲੇ ਪਾਣੀ ਦੀ ਅੰਨੇਵਾਹ ਵਰਤੋਂ ਦੇ ਨਾਲ ਨੇੜਲੇ 21 ਪਿੰਡਾਂ ਦਾ ਪਾਣੀ ਸੁੱਕ ਰਿਹਾ ਹੈ। ਜ਼ਹਿਰੀਲਾ ਉਦਯੋਗਿਕ ਕੂੜਾ ਸਰਸਾ ਨਦੀ ਰਾਹੀਂ ਪੰਜਾਬ ਦੇ ਇਤਿਹਾਸਕ ਰੂਪਨਗਰ, ਰੋਪੜ, ਰਾਮਸਰ, ਵੈਟਲੈਂਡ ਨੂੰ ਲਗਾਤਾਰ ਪ੍ਰਦੂਸ਼ਿਤ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਿਆਸੀ ਗੱਠਜੋੜ ਬਾਰੇ ਫੈਸਲੇ ਦੀ ਕਮਾਨ ਆਪਣੇ ਹੱਥ ਲੈ ਲਈ ਹੈ। ਪੰਜਾਬ ਵਿੱਚ 117 ਸੀਟਾਂ ਦੀ ਤਿਆਰੀ ਕੀਤੀ ਜਾ ਰਹੀ ਹੈ, ਜਦੋਂ ਕਿ ਪ੍ਰਧਾਨ ਮੰਤਰੀ ਖੁਦ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਬਾਰੇ ਫੈਸਲੇ ਕਰਨ ਦੀ ਅਗਵਾਈ ਕਰ ਰਹੇ ਹਨ। ਪੱਛਮੀ ਬੰਗਾਲ ਦੇ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਦੇ ਦੌਰਾਨ 2.7 ਮਿਲੀਅਨ ਲੋਕਾਂ ਦੇ ਨਾਮ ਹਟਾ ਦਿੱਤੇ ਗਏ ਸਨ। ਇਹਨਾਂ ਨੂੰ ਆਪਣੇ ਦਾਅਵੇ 'ਤੇ ਇਤਰਾਜ਼ ਕਰਨ ਦਾ ਮੌਕਾ ਦਿੱਤਾ ਗਿਆ ਸੀ। ਉਹਨਾਂ ਨੇ ਟ੍ਰਿਬਿਊਨਲਾਂ ਨੂੰ ਆਪਣੇ ਦਾਅਵੇ ਪੇਸ਼ ਕੀਤੇ। ਲਗਭਗ 91% ਦਾਅਵੇ ਸਹੀ ਸਾਬਤ ਹੋਏ ਅਤੇ ਉਹਨਾਂ ਦੇ ਨਾਮ ਬਹਾਲ ਕਰ ਦਿੱਤੇ ਗਏ। ਚੋਣ ਕਮਿਸ਼ਨ ਦੇ ਅਨੁਸਾਰ ਟ੍ਰਿਬਿਊਨਲ ਨੇ ਹੁਣ ਤੱਕ 82,782 ਅਪੀਲਾਂ ਦਾ ਨਿਪਟਾਰਾ ਕੀਤਾ ਹੈ। ਇਹਨਾਂ ਵਿੱਚੋਂ 91% ਜਾਂ 75,443 ਨਾਮ ਵੋਟਰ ਸੂਚੀ ਦੇ ਵਿੱਚ ਬਹਾਲ ਕੀਤੇ ਗਏ ਹਨ, ਜਦੋਂ ਕਿ ਸਿਰਫ 8.86% ਜਾਂ 7,339 ਦਾਅਵੇ ਰੱਦ ਕੀਤੇ ਗਏ ਹਨ। ਨੇਪਾਲ ਦੇ ਵਿੱਚ ਆਏ ਭਿਆਨਕ ਹੜ੍ਹਾਂ ਦੇ ਵਿੱਚ ਹੁਣ ਤੱਕ 320 ਭਾਰਤੀ ਅਜਿਹੇ ਹਨ ਜਿਨ੍ਹਾਂ ਦਾ ਸੰਪਰਕ ਨਹੀਂ ਹੋ ਸਕਿਆ ਜਾਂ ਉਹ ਲਾਪਤਾ ਹਨ। ਦੂਜੇ ਦੇਸ਼ਾਂ ਦੀ ਨਾਗਰਿਕਤਾ ਰੱਖਣ ਵਾਲੇ ਭਾਰਤੀ ਮੂਲ ਦੇ ਕਰੀਬ 100 ਲੋਕ ਸੰਪਰਕ ਤੋਂ ਬਾਹਰ ਹਨ। ਨੇਪਾਲ ਪੁਲਿਸ ਅਨੁਸਾਰ ਹੁਣ ਤੱਕ 616 ਮ੍ਰਿਤਕ ਦੇਹਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦੋਂ ਕਿ 2,301 ਲੋਕਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਰੈਸਕਿਊ ਕਰਕੇ ਬਚਾਇਆ ਗਿਆ ਹੈ। ਨੇਪਾਲੀ ਅਧਿਕਾਰੀਆਂ ਨੇ ਇੱਕ ਵਾਰ ਫਿਰ ਹੜ੍ਹ ਦੀ ਚੇਤਾਵਨੀ ਜਾਰੀ ਕੀਤੀ ਹੈ। ਹੜ੍ਹ ਦੇ ਸਥਾਨ 'ਤੇ ਪਾਣੀ ਦਾ ਪੱਧਰ ਵਧਣ 'ਤੇ ਬਾਅਦ ਇਹ ਚੇਤਾਵਨੀ ਜਾਰੀ ਕੀਤੀ ਗਈ ਹੈ। ਅਧਿਕਾਰੀਆਂ ਨੇ ਇਲਾਕੇ 'ਚ ਲੋਕਾਂ ਅਤੇ ਬਚਾਅ ਕਰਮਚਾਰੀਆਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਵੀ ਅਪੀਲ ਕੀਤੀ ਹੈ। ਨੇਪਾਲ ਅਤੇ ਚੀਨ ਦੇ ਸਰਹੱਦ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਬਾਅਦ ਆਸਟ੍ਰੇਲੀਆ ਸਰਕਾਰ ਨੇ ਪ੍ਰਭਾਵਿਤ ਭਾਈਚਾਰਿਆਂ ਲਈ ਸ਼ੁਰੂਆਤੀ ਤੌਰ 'ਤੇ $5 ਮਿਲੀਅਨ ਦੀ ਮਨੁੱਖੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਆਸਟ੍ਰੇਲੀਆ ਦੇ ਵਿੱਚ ਬਲੱਡ ਕੈਂਸਰ ਦੇ ਨਾਲ ਜੂਝ ਰਹੇ ਲੋਕਾਂ ਉੱਤੇ ਇਲਾਜ ਦੇ ਨਾਲ ਨਾਲ ਵੱਧਦਾ ਆਰਥਿਕ ਬੋਝ ਗੰਭੀਰ ਚਿੰਤਾ ਦਾ ਵਿਸ਼ਾ ਬਣ ਰਿਹਾ ਹੈ। ਖੋਜ ਦੇ ਮੁਤਾਬਕ ਆਸਟ੍ਰੇਲੀਆ ਦੇ ਵਿੱਚ ਬਲੱਡ ਕੈਂਸਰ ਦੇ ਨਾਲ ਰਹਿ ਰਹੇ ਹਰ 8 ਵਿੱਚੋਂ 1 ਵਿਅਕਤੀ ਪੈਸਿਆਂ ਦੀ ਕਮੀ ਕਾਰਨ ਆਪਣਾ ਇਲਾਜ ਜਾਂ ਦੇਖਭਾਲ ਛੱਡਣ, ਦੇਰੀ ਕਰਨ ਜਾਂ ਰੱਦ ਕਰਨ ਲਈ ਮਜਬੂਰ ਹੋ ਰਿਹਾ ਹੈ। ਨਿਊਯਾਰਕ ਅਮਰੀਕਾ ਦੀ ਇੱਕ ਫੌਜੀ ਅਦਾਲਤ ਨੇ 11 ਸਤੰਬਰ 2001 ਦੇ ਅੱਤਵਾਦੀ ਹਮਲਿਆਂ ਦੇ ਕਥਿਤ ਮਾਸਟਰ ਮਾਈਂਡ ਅਤੇ ਉਹਦੇ 3 ਸਾਥੀਆਂ ਦੇ ਵਿਰੁੱਧ ਮੁਕੱਦਮਾ ਜੋ ਹੈ ਉਹ 5 ਜੂਨ 2028 ਤੋਂ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ। 2 ਦਹਾਕਿਆਂ ਤੋਂ ਵੱਧ ਦੀਆਂ ਕਾਨੂੰਨੀ ਉਲਝਣਾਂ ਦੇ ਮਗਰੋਂ ਮੁਕੱਦਮੇ ਦੀ ਮਿਤੀ ਤੈਅ ਹੋਣਾ ਪੀੜਤ ਪਰਿਵਾਰਾਂ ਲਈ ਇਨਸਾਫ ਵੱਲ ਇੱਕ ਅਹਿਮ ਕਦਮ ਲੱਗਦਾ ਹੈ। ਨਿਊਯਾਰਕ ਕਨੈਕਟੀਕਟ ਦੇ ਨੋਰਵੇਚ ਸਿਟੀ ਹਾਲ ਦੇ ਵਿੱਚ ਮੀਰੀ ਪੀਰੀ ਦਿਵਸ ਸਿੱਖ ਵੈਟਰਨਸ ਡੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਬੜੀ ਸ਼ਰਧਾ ਚੜ੍ਹਦੀ ਕਲਾ ਨਾਲ ਕਰਵਾਇਆ ਗਿਆ। ਲੰਡਨ ਦੇ ਉੱਘੇ ਸਮਾਜ ਸੇਵੀ ਇੰਦਰ ਸਿੰਘ ਉੱਪਲ
ਤੇ ਉਹਨਾਂ ਦੀ ਪਤਨੀ ਨੇ ਮਿਸਾਲੀ ਸੇਵਾ ਕਰਦਿਆਂ ਸਕਾਟਲੈਂਡ ਸਥਿਤ ਵੈਕਸੇ ਟਾਪੂ ਅਤੇ ਇਹਦੇ ਦੁਆਲੇ ਸਥਿਤ ਛੋਟੇ ਟਾਪੂ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਨੂੰ ਦਾਨ ਕਰ ਦਿੱਤੇ ਹਨ। ਟਾਪੂਆਂ ਦਾ ਕੁੱਲ ਖੇਤਰਫਲ ਲਗਭਗ 51.19 ਹੈਕਟੇਅਰ ਅਰਥਾਤ ਤਕਰੀਬਨ 126.5 ਏਕੜ ਹੈ। ਅਮਰੀਕਾ ਨੇ ਇਰਾਨੀ ਪੈਟਰੋਲੀਅਮ ਅਤੇ ਪੈਟਰੋਕੈਮੀਕਲ ਉਤਪਾਦਾਂ ਨਾਲ ਸੰਬੰਧਿਤ ਸੌਦਿਆਂ ਨੂੰ ਲੈ ਕੇ 4 ਭਾਰਤ ਅਧਾਰਿਤ ਕੰਪਨੀਆਂ ਅਤੇ 3 ਭਾਰਤੀਆਂ ਉੱਤੇ ਪਾਬੰਦੀਆਂ ਲਗਾਈਆਂ ਹਨ। ਨੀਦਰਲੈਂਡ ਦੇ ਵਿੱਚ ਖੇਡੇ ਗਏ ਮਹਿਲਾ ਹਾਕੀ ਵਿਸ਼ਵ ਕੱਪ 2026 ਦੇ ਇੱਕ ਮੈਚ ਦੇ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਜਰਮਨੀ ਨੂੰ 3-1 ਨਾਲ ਹਰਾਇਆ। ਜਿੱਤ ਦੇ ਨਾਲ ਭਾਰਤ ਨੇ ਟੂਰਨਾਮੈਂਟ ਦੇ ਵਿੱਚ 5ਵਾਂ ਸਥਾਨ ਪ੍ਰਾਪਤ ਕੀਤਾ। ਭਾਰਤ 7-10 ਅਕਤੂਬਰ ਤੱਕ ਅਹਿਮਦਾਬਾਦ ਦੇ ਸਾਵਰਕਰ ਸਪੋਰਟਸ ਕੰਪਲੈਕਸ ਵਿਖੇ ਕਾਮਨਵੈਲਥ ਕਿਊ ਸਪੋਰਟਸ ਚੈਂਪੀਅਨਸ਼ਿਪ ਬਿਲੀਅਰਡ ਸਨੂਕਰ ਹੇਬਾਲ ਅਤੇ ਬਲੈਕ ਬਾਲ ਦੀ ਮੇਜ਼ਬਾਨੀ ਕਰੇਗਾ। FIH ਪੁਰਸ਼ ਵਿਸ਼ਵ ਕੱਪ ਦੇ ਵਿੱਚ ਬੈਲਜੀਅਮ ਨੇ ਭਾਰਤ ਨੂੰ ਪੈਨਲਟੀ ਸ਼ੂਟ ਆਊਟ ਵਿੱਚ ਹਰਾ ਦਿੱਤਾ। ਇਸ ਹਾਰ ਦੇ ਨਾਲ ਭਾਰਤੀ ਟੀਮ 8ਵੇਂ ਸਥਾਨ 'ਤੇ ਆਈ। ਸ਼ਤਰੰਜ ਗ੍ਰੈਂਡ ਮਾਸਟਰ ਆਰ ਪ੍ਰਗਨਾਨੰਦਾ ਗ੍ਰੈਂਡ ਚੈਸ ਟੂਰ ਦਾ ਖਿਤਾਬ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ। ਕੋਲੰਬੋ ਸ਼੍ਰੀਲੰਕਾ ਨੇ ਦੂਜੇ ਟੈਸਟ ਮੈਚ ਵਿੱਚ ਹਾਰ ਤੋਂ ਬਚਦਿਆਂ ਯਾਦਗਾਰ ਡਰਾ ਖੇਡਿਆ। ਗਾਲੇ ਦੇ ਵਿੱਚ ਪਹਿਲੇ ਟੈਸਟ ਦੇ ਵਿੱਚ 165 ਦੌੜਾਂ ਦੀ ਜਿੱਤ ਦੇ ਆਧਾਰ 'ਤੇ ਭਾਰਤ ਨੇ 2 ਮੈਚਾਂ ਦੀ ਲੜੀ 1-0 ਦੇ ਨਾਲ ਜਿੱਤ ਲਈ। ਇਹ ਸਨ ਅੱਜ ਦੀਆਂ ਖਬਰਾਂ। ਅੱਜ ਦਾ ਇਹ ਪੰਜਾਬੀ ਪ੍ਰੋਗਰਾਮ ਹੁਣ ਸਮਾਪਤ ਹੋਣ ਜਾ ਰਿਹਾ ਹੈ। ਇਜਾਜ਼ਤ ਦਿਓ, ਨਵਾਂ ਪ੍ਰੋਗਰਾਮ ਲੈ ਕੇ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਪਰਮਾਤਮਾ ਮਿਹਰ ਭਰਿਆ ਹੱਥ ਸਭਨਾਂ 'ਤੇ ਰੱਖੇ। ਸਭ ਤੰਦਰੁਸਤੀਆਂ ਮਾਣੋ, ਸਦਾ ਚੜ੍ਹਦੀ ਕਲਾ ਦੇ ਵਿੱਚ ਰਹੋ। ਇਹੀ ਅਰਦਾਸ ਹੈ। ਤੇ ਲਓ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਗੀਤ।